0: ਮਿਊਜ਼ਿਕ ਇੱਕ ਪਿਆਰ ਦੀ ਉਮਰ ਦੂਜਾ ਕੁੜੀ ਤੂੰ ਬਟਰ ਹਮ ਲੁੱਟ ਗਏ ਬਈਆ ਤੇਰੇ ਮੋਹਲੇ
1: ਯੂ ਆਰ ਲਿਸਨਿੰਗ ਟੂ ਇਟ ਦਿਸ ਇਜ਼ ਦ ਰਿਦਮ ਆਫ ਦ